0: और मित भी हमारा भाई का बेटा भी पायलट है, और बहुत ही सरल और अच्छा उसका बचपन में भी वो ही वॉज वेरी सीरियस अबाउट स्टडीज एंड एवरीथिंग। एक नॉर्मल जो साधारण से बच्चे जो रहते हैं उस हिसाब से था, बोलते ये थी बात नहीं थी कोई।
1: Some more news coming in. Big win for center in narco fight. Narco trafficking kingpin deported from Turkey. Narco network kingpin Navpreet Singh has now been nabbed. Home Minister Amit Shah hails Modi government's achievement. Amit Shah says that Navpreet obtained fake Turkish citizenship. So Modi government has achieved a historic milestone by securing the deportation of hardened narco trafficking kingpin Navpreet Singh from Turkey. Obtaining Turkish citizenship under the fake identity of Nawab Virk, he had continued to smuggle heroin and other narcotic substances to India from Afghanistan, and our agencies tracked him down, ripping apart whale after whale to unmask his true identity and secured his deportation. This is what Home Minister Amit Shah said. So it's a big win for the center in narco fight. Narco trafficking kingpin has been deported from Turkey. Narco network kingpin Navpreet Singh has been nabbed. Home Minister Amit Shah himself hailed the Modi government's achievement. He said that Navpreet obtained fake Turkish citizenship. And my colleague Jitendra Bahadur is now joining us with more details on this. Jitendra, help us understand, how did the Modi government achieve this historic milestone and secure the deportation of this kingpin of narco trafficking, Navpreet Singh?
2: बिल्कुल, ये नार्को तस्कर जो है नवप्रीत, इसको लेकर के एक बड़ा अभियान जो है चलाया गया था केंद्र सरकार के द्वारा, और नवप्रीत को तुर्की से डिपोर्ट किया गया है। सबसे बड़ी बात यह है कि भारत इसको लाया जा रहा है, और इसने तुर्की में नवाब बिर्क का फर्जी एक पहचान पत्र बना करके वहां की नागरिकता भी हासिल कर ली थी। तो एजेंसियों को एक ये बड़ी कामयाबी है, और ये लगातार जो है पाकिस्तान और अफगानिस्तान के रास्ते भारत में नार्को टेरर फैला रहा था, जिसको की लेकर के केंद्र सरकार लगातार अलग अलग एजेंसियों के साथ जो विदेशों में मौजूद है उनके साथ संपर्क में थी, जिसके बाद ये एक बड़ी सफलता मिली है कि नवप्रीत सिंह जो कि नार्को टेररिस्ट है और इसको तुर्की से भारत डिपोर्ट किया गया है। ड्रग्स तस्करी के खिलाफ जिस तरीके से भारत सरकार ने ये तय किया है कि 31 दिसंबर 2029 तक देश से नार्को कार्टेल को पूरी तरीके से सफाया किया जाएगा, इसी क्रम में भारत ने ये एक बड़ी कार्रवाई की है और नवप्रीत जो कि तुर्की में मौजूद था उसको वहां से डिपोर्ट कराया गया है।
1: जी जितेंद्र, आपका बहुत बहुत शुक्रिया इन सारी जानकारी के लिए। सो दिस इज अ बिग विन फॉर इंडिया एज द नार्को ट्रैफिकिंग किंग पिन हैज नाउ बीन डिपोर्टेड फ्रॉम तुर्की, एंड दिस हैज बीन हेल्ड बाय होम मिनिस्टर अमित शाह himself. He is calling it a big win for the Modi government. In fact, Navpreet Singh, his name is Navpreet Singh, and he's not the first one who has now been deported by India. Of course, he's the kingpin of this major drug trafficking network. He's the latest international drug lord to be brought back to India, and he's not the first in the recent weeks. India has now secured the return of a string of major drug kingpins from abroad. Mohammed Salim Dola was deported from Turkey. Virendra Singh Basoya was brought back from the UAE. Naveen Shichkar returned from Malaysia. And together, these four cases point to growing cross-border cooperation in tackling the international narcotics networks, with agencies in several countries now helping bring fugitives back to face the law in India. And now shifting focus, Amrinder Raja Waring is now out and Pargat Singh is in as the Punjab Congress chief. So Congress has appointed former Olympian and Jalandhar Cantonment MLA Pargat Singh as the new president of the Punjab unit. Pargat Singh is a former Punjab minister for education and sports. The hockey legend has also captained India at the 1992 Barcelona and 1996 Atlanta Olympics. And he is a Padma Shri and Arjuna Award recipient for his achievements in hockey. While former Punjab Congress chief Raja Waring has congratulated Pargat Singh on his appointment, Raja Waring had earlier said he was not asked to resign, claiming that Rahul Gandhi showed him great affection. However, he said that he felt Sachin Pilot wanted him out. Punjab BJP chief Kewal Dhillon has said that the factional fight will not end with Varing's resignation or the appointment of a new chief. He also alleged that all Congress leaders are chasing the chief minister's chair. And Punjab Chief Minister Bhagwant Mann has launched an even sharper attack, saying that Congress has fewer karyakartas but more leaders aspiring to become the chief minister.
3: ਆਪਣੀ ਖਾਸ ਕਰਕੇ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਸ਼੍ਰੀ ਮਲਕਰਜੁਨ ਖਰਗੇ ਜੀ ਦਾ ਰਾਹੁਲ ਗਾਂਧੀ ਜੀ ਦਾ ਕੇਸੀ ਵੇਨੂਗੋਪਾਲ ਜੀ ਦਾ ਪ੍ਰਿਅੰਕਾ ਜੀ ਦਾ ਔਰ ਸਭ ਤੋਂ ਉੱਪਰ ਜਿਹੜਾ ਉਹ ਮੈਡਮ ਸੋਨੀਆ ਗਾਂਧੀ ਜੀ ਦਾ ਔਰ ਪੰਜਾਬ ਦੇ ਸਾਰੇ ਜਿਹੜੇ ਲੋਕ ਹੈ ਉਹ ਅਮਨ ਪਸੰਦ ਅਤੇ ਜਿਹੜੀ ਧਾੜਵੀਆਂ ਵਾਲੀ ਰਾਜਨੀਤੀ ਉਹਨੂੰ ਹਮੇਸ਼ਾ ਪੰਜਾਬ ਦੀ ਹਿਸਟਰੀ ਰਹੀ ਆ ਵੀ ਉਹ ਹਮੇਸ਼ਾ ਉਹਨੂੰ ਕਿਤੇ ਨਾ ਕਿਤੇ ਪਛਾੜਦੇ ਤੁਹਾਨੂੰ ਨਜ਼ਰ ਆਏ ਹੋਣਗੇ ਅਤੇ ਹੁਣ ਵੀ ਪੰਜਾਬ ਦੇ ਵਿੱਚ ਸਾਰਥਿਕ ਰਾਜਨੀਤੀ ਪੰਜਾਬ ਦੇ ਵਿੱਚ ਪੋਜ਼ਿਟਿਵ ਰਾਜਨੀਤੀ ਅਤੇ ਮੁੱਦਿਆਂ ਦੀ ਰਾਜਨੀਤੀ ਜੋ ਪੰਜਾਬ ਨੂੰ ਐਕਚੁਅਲ ਜ਼ਰੂਰਤ ਹੈਗੀ ਆ ਉਹ ਆਉਣ ਵਾਲੇ ਸਮੇਂ 'ਚ ਕਰਾਂਗੇ।
4: ਬਹੁਤ ਅੱਛਾ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਜਿਤਨਾ ਮੈਂ ਕਹਿ ਲਉਂ ਮੇਰਾ ਮਤਲਬ ਰੋਮ ਰੋਮ ਉਸ ਭਗਵਾਨ ਕਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਯਹਾਂ ਤੱਕ ਇਹ ਔਕਾਤ ਬਖਸ਼ੀ ਹੈ, ਯਹਾਂ ਤੱਕ ਪਹੁੰਚਾਇਆ। ਔਰ ਮੇਰੇ ਕੋ ਇਹ ਲੱਗਤਾ ਕਿ ਪ੍ਰਗਟ ਕੀ ਜੋ ਨੇਕ ਸੋਚ ਹੈ ਉਸਕੋ ਉਹਨਾਂ ਨੇ ਰੰਗ ਲਗਾਏ ਹੈ ਯਹਾਂ ਤੱਕ। ਔਰ ਮੇਰੇ ਖਿਆਲ ਸੇ ਇਹ ਸਭ ਕੇ ਲਈ ਇੱਕ ਐਗਜ਼ਾਮਪਲ ਹੋਣਾ ਚਾਹੀਏ ਕਿ ਇੱਕ ਸਧਾਰਨ ਪਰਿਵਾਰ ਸੇ ਉੱਠ ਕਰ ਵੀ ਆਪ ਯਹਾਂ ਤੱਕ ਪਹੁੰਚ ਸਕਤੇ ਹੈ। ਉਸਕੇ ਲੀਏ ਕੋਈ ਸਿਫਾਰਿਸ਼, ਕੋਈ ਪੈਸਾ, ਕਿਸੇ ਚੀਜ਼ ਕੀ ਜ਼ਰੂਰਤ ਨਹੀਂ ਹੈ।
5: ਕਾਂਗਰਸ ਵਾਲੇ ਪੰਜਾਬ ਵਾਸਤੇ ਕਦੇ ਇਕੱਠੇ ਨਹੀਂ ਹੋ ਸਕਦੇ। ਹਾਂ, ਆਪਦੇ ਪ੍ਰਧਾਨ ਨੂੰ ਲਾਉਣ ਵਾਸਤੇ ਸਾਰੇ ਇਕੱਠੇ ਹੋ ਜਾਂਦੇ ਨੇ ਵੀ ਸਾਰੇ ਇਕੱਠੇ ਹਾਂ ਜੀ। ਚੰਨੀ ਦੇ ਨਾਲ ਇਕੱਠੇ ਹੋ ਗਏ ਸੀ, ਲੈ ਹੁਣ ਰਾਜਾ ਬੜਿੰਗ ਲਾ ਤਾ, ਕੱਲ੍ਹ ਪਰਸੋਂ ਨੂੰ ਕੋਈ ਨਵਾਂ ਬਣ ਜੂ, ਫਿਰ ਉਹਨੂੰ ਪੈ ਜਾਣਗੇ ਵੀ ਇਹਨੂੰ ਲਾਹੋ, ਹੁਣ ਇਹਦੀਆਂ ਲੱਤਾਂ ਖਿੱਚੋ। ਤਾਂ ਇਸ ਕੰਮ 'ਤੇ ਨੇ ਉੱਥੇ ਵਲੰਟੀਅਰ ਵਰਕਰ ਘੱਟ ਗਏ, ਮੁੱਖ ਮੰਤਰੀ ਵੱਧ ਗਏ। ਉਹ ਤਾਂ ਵੰਡੀ ਜਾਂਦੇ ਆ, ਉਹਦੇ ਕਹਿੰਦੇ ਵੀ ਆਹ ਤੂੰ ਲੈ ਲਈਆਂ ਤੂੰ ਲੈ ਲਈਆਂ। ਮੈਂ ਕਿਹਾ ਸਰਕਾਰ ਤਾਂ ਬਣ ਲਓ, 60 ਸੀਟਾਂ ਤਾਂ ਘੱਟੋ ਘੱਟ ਜਿੱਤਣੀਆਂ ਪੈਂਦੀਆਂ ਨੇ ਨਾ। ਲੋਕਾਂ ਨੂੰ ਤਾਂ ਸਮਝਦੇ ਕੁਛ ਨਹੀਂ, ਉਹ ਕਹਿੰਦੇ ਲੋਕਾਂ ਦਾ ਕੰਮ, ਲੋਕਾਂ ਨੇ ਸਾਨੂੰ ਵੋਟਾਂ ਪਾਉਣੀਆਂ ਪੈਣਗੀਆਂ। ਲੈ
6: ਦੇਖੋ, ਮੈਂ ਕਾਂਗਰਸ ਕੇ ਬਾਰੇ ਮੈਂ ਤਾਂ ਇੱਕ ਹੀ ਕਹਿ ਸਕਤਾ ਹੂੰ, ਮੈਂ ਤਾਂ ਹਮੇਸ਼ਾ ਕਹਿਤਾ ਹੂੰ ਕਿ ਅਬ ਇੱਕ ਅਸਤੀਫਾ ਲੈ ਲਿਆ ਅਬ ਦੂਸਰੇ ਕੇ ਪਿੱਛੇ ਪੜ ਜਾਏਂਗੇ ਜੀ। ਇਨਕਾ ਤੋ ਕਾਟੋ ਕਲੇਸ਼ ਹੈ, ਯੇ ਕਲੇਸ਼ ਕਭੀ ਨਹੀਂ ਮੁਕੇਗਾ, ਕਭੀ ਖਤਮ ਹੋ ਹੀ ਨਹੀਂ ਸਕਤਾ। ਇਨਕਾ ਕਲੇਸ਼ ਹੈ ਕੁਰਸੀ ਕਾ, ਕੁਰਸੀ ਕਾ ਕਲੇਸ਼ ਕੌਨ ਸਾ ਹੈ? ਚੀਫ ਮਿਨਿਸਟਰ ਕੀ ਕੁਰਸੀ ਕਾ, ਉਹ ਚੀਫ ਮਿਨਿਸਟਰ ਕੀ ਕੁਰਸੀ ਕੇ ਪਿੱਛੇ ਸਭ ਦੌੜ ਰਹੇ ਹੈ। ਜੇ ਪ੍ਰਧਾਨਗੀ ਕੋ ਕੋਈ ਨਹੀਂ ਹੈ, ਇਨਕੋ ਪੰਜਾਬ ਕੀ ਕੋਈ ਨਹੀਂ ਹੈ। ਕਾਂਗਰਸ ਕਾ ਹਮੇਸ਼ਾ ਹੀ, ਆਜ ਨਹੀਂ ਸ਼ੁਰੂ ਮੇਂ ਰਹਾ ਹੈ, ਜੇ ਹਮੇਸ਼ਾ ਕਾਟੋ ਕਲੇਸ਼ ਇਨਕਾ ਕੁਰਸੀ ਕਾ ਰਹਾ ਹੈ। ਆਪਕੋ ਲਗਤਾ ਕਿ ਇੱਕ ਅਸਤੀਫੇ ਸੇ ਜੇ ਖਤਮ ਹੋ ਜਾਏਗਾ ਜੇ ਔਰ ਬੜੇਗਾ।
1: And India Today exclusively spoke with outgoing Punjab Congress Chief Amrinder Singh Raja Varing after his meeting with Rahul Gandhi. Listen in.
7: क्या चन्नी साहब को कुछ आप संदेश देना चाहेंगे? पूर्व सीएम है, आपसे सीनियर है, जिस तरीके की पूरी हरकत वो सभी ने देखी, सियासत रही, क्या आपको लगता है वो चन्नी साहब को भी बड़ा दिल दिखाना चाहिए?
8: देखो, सीएम साहब, चन्नी साहब सीनियर तो नहीं है।
7: हाँ।
8: अगर कोई सीएम होने से मेरे को लगता है सीनियर नहीं होता है, क्योंकि जितनी बार वो चुनाव जीते हैं उतनी बार हम चुनाव जीते हैं, और वो हमारे आदरणीय चीफ मिनिस्टर हैं, और मेरे को उनसे कोई आपत्ति नहीं है। और वो जब हम पार्टी जिसको बना देती है हम उसको मान लेते हैं। सचिन पायलट जी 5 तारीख को हमारे इंचार्ज बने थे और आज 2 तारीख हो गई है, तकरीबन 1 महीना 2 घंटे के लिए वो प्रदेश आए थे एजिटेशन में, और उसके बाद निरंतर लोगों को यहां मिल रहे थे, और उनको लगा होगा शायद कि बदलाव की जरूरत है। तो मेरे को लगता उनका कोई फीडबैक रहा होगा।
1: Let's now take a look and understand what is the Congress Party's Punjab game plan. So, the first and foremost strategy is the Jat Sikh consolidation of votes. So, Pargat Singh has been appointed as the Punjab Congress chief to strengthen the party's outreach among the Jat Sikh voters. One united front. So, it is bringing competing factions together under Sachin Pilot's strategic coordination. Sachin Pilot is the Punjab in charge. And the attack on Aam Aadmi Party, so it is the Congress Party is constantly highlighting alleged policy gaps and law and order concerns, particularly in the rural areas. areas of Punjab. Farmer outreach, so it is also reconnecting with the rural voters who have shifted away by emphasizing agriculture-related relief measures. And there's a well-oiled poll machinery, so it is streamlining district and block-level teams to strengthen the grassroots coordination as well. With that, it's a wrap on this bulletin. Thank you for watching India Today. More news and updates will continue on the other side.
9: You are watching India Today.

0: happen in movies, what happened in real life, in reality, what happened on Fly Dubai flight 3 days ago is what we've seen usually happen in movies. And now a movie superstar is in fact hailing a real life hero, Captain Smith Machar. How, despite being stabbed multiple times by his co-pilot who used the cockpit crash axe to stab him, despite being severely injured, he was bleeding profusely. Despite that, he somehow managed to open the cockpit door, let the passengers in, let the passengers intervene. And that is how the passengers, the 174 passengers who were on board the Fly Dubai flight, were saved. And my colleague Sana Farzeen is now joining us with more details on this. Sana, now superstar Shah Rukh Khan has also hailed Captain Smith. And this was what happened on the Fly Dubai flight is what we've usually seen happening in movies. You know, we've seen such scripts where the hero does something very extraordinary. And that is exactly what we saw Captain Smith doing in real life when it mattered the most, as Shah Rukh Khan said. All right, we'll try to fix that connection with Sana. But superstar Shah Rukh Khan has now wished Captain Smith speedy recovery. In fact, he's hailed the pilot. He said that how the country is proud of him and how he showed bravery when it mattered the most. So he has posted on social media that Captain Smith Machar, you stood strong when it mattered the most. It's not easy to stare adversity in the face and put one's safety on the line. So that is Shah Rukh Khan hailing and heaping praises on the captain, on Captain Smith Machar. And now shifting focus, Amrinder Raja Wadding is now out and Pargat Singh is in as the Punjab Congress chief. Congress has appointed former Olympian and Jalandhar Cantonment MLA Pargat Singh as the new president of the Punjab unit. Pargat Singh is a former Punjab Minister for Education and Sports. The hockey legend has also captained India at the 1992 Barcelona and 1996 Atlanta Olympics. He's a Padma Shri and Arjuna Award recipient for his achievements in hockey. While former Punjab Congress chief Raja Wadding has congratulated Pargat Singh on his appointment, Raja Wadding had earlier said that he was not asked to resign, claiming that Rahul Gandhi showed him great affection. But he said that he felt that Sachin Pilot, who's the Punjab in charge, wanted him out. Punjab BJP chief Kewal Dhillon says that a factional fight will not end in the Congress with Wadding's resignation or the appointment of a new chief. He also alleged that all Congress leaders are chasing the chief minister's chair. And Punjab Chief Minister Bhagwant Mann has launched an even sharper attack, saying that Congress has fewer karyakartas but more leaders aspiring to become the chief minister.
1: ਆਪਣੀ ਖਾਸ ਕਰਕੇ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਸ਼੍ਰੀ ਮਲਕਰਜੁਨ ਖਰਗੇ ਜੀ ਦਾ, ਰਾਹੁਲ ਗਾਂਧੀ ਜੀ ਦਾ, ਕੇ ਸੀ ਵੇਣੂਗੋਪਾਲ ਜੀ ਦਾ, ਪ੍ਰਿਯੰਕਾ ਜੀ ਦਾ ਔਰ ਸਭ ਤੋਂ ਉੱਪਰ ਜਿਹੜਾ ਉਹ ਮੈਡਮ ਸੋਨੀਆ ਗਾਂਧੀ ਜੀ ਦਾ ਔਰ ਪੰਜਾਬ ਦੇ ਸਾਰੇ ਜਿਹੜੇ ਲੋਕ ਹੈ ਉਹ ਅਮਨ ਪਸੰਦ ਅਤੇ ਜਿਹੜੀ ਧਾੜਵੀਆਂ ਵਾਲੀ ਰਾਜਨੀਤੀ ਉਹਨੂੰ ਹਮੇਸ਼ਾ ਪੰਜਾਬ ਦੀ ਹਿਸਟਰੀ ਰਹੀ ਆ ਵੀ ਉਹ ਹਮੇਸ਼ਾ ਉਹਨੂੰ ਕਿਤੇ ਨਾ ਕਿਤੇ ਪਛਾੜਦੇ ਤੁਹਾਨੂੰ ਨਜ਼ਰ ਆਏ ਹੋਣਗੇ ਅਤੇ ਹੁਣ ਵੀ ਪੰਜਾਬ ਦੇ ਵਿੱਚ ਸਾਰਥਿਕ ਰਾਜਨੀਤੀ, ਪੰਜਾਬ ਦੇ ਵਿੱਚ ਪੋਜ਼ਿਟਿਵ ਰਾਜਨੀਤੀ ਅਤੇ ਮੁੱਦਿਆਂ ਦੀ ਰਾਜਨੀਤੀ ਜੋ ਪੰਜਾਬ ਨੂੰ ਐਕਚੁਅਲ ਜ਼ਰੂਰਤ ਹੈਗੀ ਆ ਉਹ ਆਉਣ ਵਾਲੇ ਸਮੇਂ 'ਚ ਕਰਾਂਗੇ।
2: ਬਹੁਤ ਅੱਛਾ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਜਿਤਨਾ ਮੈਂ ਕਹਿ ਲਊਂ, ਮੇਰਾ ਮਤਲਬ ਰੋਮ ਰੋਮ ਉਸ ਭਗਵਾਨ ਕਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਯਹਾਂ ਤੱਕ ਇਹ ਔਕਾਤ ਬਖਸ਼ੀ ਹੈ, ਯਹਾਂ ਤੱਕ ਪਹੁੰਚਾਇਆ। ਔਰ ਮੇਰੇ ਕੋ ਇਹ ਲੱਗਤਾ ਕਿ ਪ੍ਰਗਟ ਕੀ ਜੋ ਨੇਕ ਸੋਚ ਹੈ ਉਸਕੋ ਉਹਨਾਂ ਨੇ ਰੰਗ ਲਗਾਏ ਹੈ ਯਹਾਂ ਤੱਕ। ਔਰ ਮੇਰੇ ਖਿਆਲ ਸੇ ਇਹ ਸਭ ਕੇ ਲਈ ਇੱਕ ਐਗਜ਼ੈਂਪਲ ਹੋਣਾ ਚਾਹੀਏ ਕਿ ਇੱਕ ਸਧਾਰਨ ਪਰਿਵਾਰ ਸੇ ਉੱਠ ਕਰ ਵੀ ਆਪ ਯਹਾਂ ਤੱਕ ਪਹੁੰਚ ਸਕਤੇ ਹੈ। ਉਸਕੇ ਲਈ ਕੋਈ ਸਿਫਾਰਿਸ਼, ਕੋਈ ਪੈਸਾ, ਕਿਸੇ ਚੀਜ਼ ਕੀ ਜ਼ਰੂਰਤ ਨਹੀਂ ਹੈ।
3: ਕਾਂਗਰਸ ਵਾਲੇ ਪੰਜਾਬ ਵਾਸਤੇ ਕਦੇ ਇਕੱਠੇ ਨਹੀਂ ਹੋ ਸਕਦੇ। ਹਾਂ, ਆਪਦੇ ਪ੍ਰਧਾਨ ਨੂੰ ਲਾਉਣ ਵਾਸਤੇ ਸਾਰੇ ਇਕੱਠੇ ਹੋ ਜਾਂਦੇ ਨੇ ਵੀ ਸਾਰੇ ਇਕੱਠੇ ਹਾਂ ਜੀ। ਚੰਨੀ ਦੇ ਨਾਲ ਇਕੱਠੇ ਹੋ ਗਏ ਸੀ, ਲੈ ਹੁਣ ਰਾਜਾ ਵੜਿੰਗ ਲਾ ਤਾ, ਕੱਲ ਪਰਸੋਂ ਨੂੰ ਕੋਈ ਨਵਾਂ ਬਣ ਜੂ, ਫਿਰ ਉਹਨੂੰ ਪੈ ਜਾਣਗੇ ਵੀ ਇਹਨੂੰ ਲਾਹੋ, ਹੁਣ ਇਹਦੀਆਂ ਲੱਤਾਂ ਖਿੱਚੋ। ਉਹ ਤਾਂ ਇਸ ਕੰਮ 'ਤੇ ਨੇ। ਉੱਥੇ ਵਲੰਟੀਅਰ ਵਰਕਰ ਘੱਟ ਗਏ, ਮੁੱਖ ਮੰਤਰੀ ਵੱਧ ਗਏ, ਉਹ ਤਾਂ ਵੰਡੀ ਜਾਂਦੇ ਆ। ਉਹਦੇ ਕਹਿੰਦੇ ਵੀ ਆਹ ਤੂੰ ਲੈ ਲਈ, ਆਹ ਤੂੰ ਲੈ ਲਈ। ਮੈਂ ਕਿਹਾ ਸਰਕਾਰ ਤਾਂ ਬਣ ਲਓ, 60 ਸੀਟਾਂ ਤਾਂ ਘੱਟੋ ਘੱਟ ਜਿੱਤਣੀਆਂ ਪੈਂਦੀਆਂ ਨੇ ਨਾ। ਲੋਕਾਂ ਨੂੰ ਤਾਂ ਸਮਝਦੇ ਕੁਛ ਨਹੀਂ, ਉਹ ਕਹਿੰਦੇ ਲੋਕਾਂ ਦਾ ਕੰਮ, ਲੋਕਾਂ ਨੇ ਸਾਨੂੰ ਵੋਟਾਂ ਪਾਉਣੀਆਂ ਹੀ ਪੈਣਗੀਆਂ। ਲੈ